0: ਹਾਂਜੀ ਦਲਜੀਤ ਭਾਜੀ ਆ ਗਏ ਨੇ
1: ਮਿਕਸਿੰਗ ਇਨ ਦ ਹਾਊਸ ਹਾਊਸ ਹਾਊਸ
2: ਹਾਊਸ ਕੀ ਬਾਤ ਹੈ ਤੋ ਫਿਰ ਲੈਟ ਮੀ ਅਗੇਨ ਇੰਟਰੋਡਿਊਸ ਮਾਈਸੈਲਫ ਅਭੀ ਇਸ ਸ਼ੋਅ ਕੇ ਹਾਊਸ ਕਾ ਮਾਲਿਕ ਤੋ ਮੈਂ ਹੀ ਹੂੰ ਤੋ ਫਿਰ ਯੇ ਲੋ